ਬਈ ਹਰਿਆਣੇ ਕਾ ਜੈਰੀ ਜੈਰੀ ਤੇ ਪੰਜਾਬ ਦਾ ਕਾਕਾ, ਹਰਿਆਣਵੀਆਂ ਤੇ ਪੰਜਾਬੀਆਂ ਦੇ ਭੰਗੜੇ ਪਾਉਣ ਲੱਗੇ ਹੈ, ਆ ਜਾਓ ਫਿਰ ਨੱਚੀਏ।

0: ਇੱਕ ਵਾਰੀ ਫਿਰ ਸਾਰਿਆਂ ਨੂੰ ਨਰਿੰਦਰ ਵੱਲੋਂ ਸਤਿ ਸ੍ਰੀ ਅਕਾਲ ਐਂਡ ਵੈਲਕਮ ਟੂ ਦ ਪੰਜਾਬੀ ਸਾਈਡ ਆਫ ਸੁਰਤਾਲ ਰਾਈਟ ਹਿਅਰ ਔਨ 93.3 FM. And if you missed some of the show, log into cfmu.ca and you can download any of our shows that we've done so far. And we have another great hour to go. Bahut hi vadhiya nave nave geet tode leke aaye hain. And we hope you'll enjoy the next hour, all the Punjabi songs that we're going to play in the next hour till 12. And Concession Street Street Fest is happening this June 6th at from 11 a.m. to 6 p.m. That's Concession Street between East 25th and Upper Wentworth. Enjoy live music, vendors, food, and more at Street Fest. The busy Concession Street will be closed to be turned into a place to walk around and enjoy what the neighborhood has to offer. So you can find more information at concessionstreet.ca. That's happening this June 6th at from 11 a.m. to 6 p.m. ਤੇ ਲਓ ਜੀ ਅੱਜ ਪੰਜਾਬੀ ਸ਼ੁਰੂ ਕਰਦੇ ਹਾਂ ਬੱਬੂ ਮਾਨ ਦੀ ਆਵਾਜ਼ ਵਿੱਚ ਨਵਾਂ ਗੀਤ ਰਾਈਟ ਹੇਅਰ
1: ਹੈਲੋ ਯਾਰ ਮੇਰੀ ਕੈਬ ਖਰਾਬ ਹੋ ਗਈ ਹੈ ਔਰ ਮੈਂ ਸ਼ਾਇਦ ਪੰਜਾਬ ਕੇ ਕਿਸੀ ਗਾਓ ਮੇਂ ਹੂੰ ਔਰ ਹਾਂ ਵੋ ਜਬ ਸੇ ਮੈਨੇ ਬਾਲੀਵੁੱਡ ਵਾਲੀ ਮੂਵੀ ਦੇਖੀ ਥੀ ਨਾ ਸੱਚ ਮੇਂ ਬਹੁਤ ਡਰ ਲੱਗ ਰਹਾ ਹੈ